ਕਰ ਦੀ ਅੱਖ ਹੁੱਡਦੇ ਹੁੱਡਦੇ ਕਰਾਈ ਮਸਾਰੇ ਆਈ ਮਸਾਰੇ ਆਈ ਮਸਾਰੇ ਆਈ ਮਸਾਰੇ ਆਈ ਮਸਾਰੇ ਕੈਚ ਕੈਚ ਕੈਚ ਕਰ ਦੀ ਮੰਡੀਰ ਦੂਰ ਬੈਠੀ ਔਰ ਬੈਠੀ ਆਉਣੇ ਆ ਫਲੈਸ਼ ਕਰ ਦੀ ਮੇਰੀ ਇਪੀ ਉੱਤੇ ਇਪੀ ਅੱਕ ਲੈ ਅੱਕ ਲੈ ਅੱਕ ਲੈ ਅੱਕ ਲੈ ਅੱਕ